ਉਹਨਾਂ ਵਾਸਤੇ ਬਹੁਤ ਬੜੀਆ ਮਾਨੀ ਜਿਆ ਕਰੇ। ਕਿਸਾਨ ਭਾਈਆ, ਗਵਾਰਾ ਮਹੀਨੇ ਇਹ ਕਿਸਮ ਹੈ RGC 1017। ਇਨ ਕਿਸਮ ਮਹੀਨੇ ਪੌਦਾ ਮਹੀਨੇ ਹਲੀ ਸ਼ਾਖਾਓ ਵੇ ਔਰ ਉਂਚੋ ਕਦ ਵੇ ਲੰਗੇ ਟੰਗੇ 56-57 ਸੈਂਟੀਮੀਟਰ, ਪੱਤੀਆਂ ਜਿਕੀ ਖੁਰਦਰੀ ਵੇ ਹੈ ਔਰ ਫਸਲ ਜਿਕੀ ਪਕਾਵਰੀ ਅਵਧੀ ਹੈ ਵਾ 90 ਦਿਨ ਲਈ 100 ਦਿਨਾਂ ਦਾ ਮਹੀਨੇ ਪਾਕ ਜਾਇਆ ਕਰੇ। ਇੰਡਾ ਜਿਕਾ ਦਾਣਾ ਹੈ ਔਸਤ ਮੋਟਾਈ ਵਾਲਾ ਵੇ। ਦਾਣਾ ਰੋ ਵਜਨ ਦੀ ਆਪਾਂ ਬਾਤ ਕਰਾਂ ਕਿਸਾਨ ਭਾਈਆ, ਤੋ 100 ਦਾਣਾ ਰੋ ਜਿਕੋ ਵਜਨ ਹੈ ਵੋ 2.80 ਲੇਰ 3.20 ਗ੍ਰਾਮ ਰੇ ਵਿਚ ਮੈਂ ਹੋਇਆ ਕਰੇ। ਦਾਣਾ ਦਾ ਮਹੀਨੇ ਐਂਡੋ ਸਪਰਮਰੀ ਜਿਕੀ ਮਾਤਰਾ ਹੈ ਵਾ 32-37% ਔਰ ਪ੍ਰੋਟੀਨ ਜਿਕੀ ਮਾਤਰਾ ਹੈ ਵਾ 29-33% ਤੱਕ ਹੋਇਆ ਕਰੇ। ਹਮ ਬਾਤ ਆਵੇ ਕਿ ਭਾਈ ਆ ਕਿਸਮ ਆਪਾਂ ਛੋਬ ਦੀ ਹਾਂ ਜਾਂ ਛੋਬਾਂ ਲਾ, ਤੋ ਇਨ ਦੀ ਪੈਦਾਵਾਰ ਜਿਕੀ ਹੈ ਵਾ 10-14 ਕੁਇੰਟਲ ਪ੍ਰਤੀ ਹੈਕਟਰ ਹੋਇਆ ਕਰੇ। ਇਨ ਤਰ੍ਹਾਂ ਸੋ RGC 1031 ਗਵਾਰ ਕ੍ਰਾਂਤੀ ਦੇ ਨਾਮ ਸੋ ਆ ਜਾਣੀ ਜਿਆ ਕਰੇ। ਇਨ ਕਿਸਮ ਦਾ ਜਿਕਾ ਪੌਦਾ ਹੈ ਵੇ ਲੰਗੇ ਟੰਗੇ 85 ਲੇਰ 108 ਸੈਂਟੀਮੀਟਰ ਉਚਾਈ ਤਾਈ ਹੋਇਆ ਕਰੇ। ਇੰਡੀ ਜੀ ਕੀ ਸ਼ਾਖਾ ਯੁਕਤ ਵੀ ਖੂਬ ਸਾਰੀ ਵੇ। ਪੌਦਾ ਮਾਤੇ ਪੱਤੀਆਂ ਬਹੁਤ ਗਹਿਰੀ ਹਰੀ ਖੁਰਦਰੀ ਔਰ ਕਮ ਕਟਾਵਲੀ ਹੋਇਆ ਕਰੇ। ਫੁੱਲਾਂ ਨੂੰ ਜੋ ਰੰਗ ਹੈ ਉਹ ਅਲਕੋ ਗੁਲਾਬੀ ਰੰਗ ਰੋਵੇ ਹੈ ਔਰ ਫਲੀਆਂ ਦੀ ਜਿਕੀ ਆਪਾਂ ਬਾਤ ਕਰਾਂ ਮਧਿਅਮ ਔਰ ਦਾਣਾ ਰੋ ਜੋ ਉਭਾਰ ਹੈ ਉਹ ਆਪਾਂ ਨੇ ਦਿਖੇ ਹੈ। ਦਾਣਾ ਰੋ ਜੋ ਰੰਗ ਹੈ ਉਹ ਸਿਲੇਟੀ ਔਰ ਆਕਾਰ ਜੀ ਕੋ ਹੈ ਮਧਿਅਮ ਮੋਟੇ ਰੋ ਹੋਇਆ ਕਰੇ। ਹਮ ਬਾਤ ਆਵੇ ਕਿ ਭਾਈ ਆ ਕਿਸਮ ਜਿਕੀ ਹੈ ਪਕਾਓ ਅਵਧੀ ਕੀਤੀ ਹੈ 110-114 ਦਿਨਾਂ ਦਾ ਮਹੀਨੇ ਆ ਪਕਣ ਤਿਆਰ ਹੋ ਜਾਵੇ ਔਰ ਪੈਦਾਵਾਰ ਦੀ ਬਾਤ ਕਰਾਂ ਤੋ 10-15 ਕੁਇੰਟਲ ਪ੍ਰਤੀ ਹੈਕਟਰ ਹੋਇਆ ਕਰੇ। ਗਵਾਰਾ ਮਹੀਨੇ RGC 1038 ਹੈ ਕਰਨ ਨਾਮ ਸੋ ਆ ਜਾਣੀ ਜਿਆ ਕਰੇ। ਪਕਾਵਰੀ ਜਿਕੀ ਅਵਧੀ ਹੈ 100-105 ਦਿਨ, ਥੋੜੋ ਟਾਈਮ ਹਲੋ ਵੇ। ਪੌਦਾ ਦੀ ਪੱਤੀਆਂ ਖੁਰਦਰੀ ਔਰ ਕਟਾਵਲੀ ਹੋਇਆ ਕਰੇ। ਇਨ ਕਿਸਮ ਸੋ ਪੈਦਾਵਾਰ ਜਿਕੀ ਸਮਤਾ ਹੈ ਵਾ 10-21 ਕੁਇੰਟਲ ਪ੍ਰਤੀ ਹੈਕਟਰ ਹੋਇਆ ਕਰੇ। ਦਾਣਾ ਰੋ ਜਿਕੋ ਰੰਗ ਹੈ ਉਹ ਸਿਲੇਟੀ ਮਧਿਅਮ ਮੋਟਾਈ ਵਾਲਾ ਵੇ ਹੈ ਔਰ ਇਨ ਕਿਸਮ ਰਹੇ ਦਾਣਾ ਦਾ ਮਹੀਨੇ ਐਂਡੋ ਸਪਰਮਰੀ ਜਿਕੀ ਮਾਤਰਾ ਹੈ ਵਾ 31.6 ਲੇਰ 36.5%। ਪ੍ਰੋਟੀਨ ਜਿਕੀ ਮਾਤਰਾ ਹੈ ਵਾ 28.6 ਲੇਰ 30.9%। ਗੋਂਦਰੀ ਜਿਕੀ ਮਾਤਰਾ ਹੈ ਵਾ 28.9 ਲੇਰ 32.6% ਔਰ ਕਾਰਬੋਹਾਈਡ੍ਰੇਟ ਜਿਕੀ ਮਾਤਰਾ ਹੈ ਵਾ 35.2 ਲੇਰ 37.4% ਪਾਈ ਜਿਆ ਕਰੇ। ਔਰ ਹੰਗੋ ਮੋਟੀ ਵਿਸ਼ੇਸ਼ਤਾ ਕਿਸਾਨ ਭਾਈਆਂ ਆ ਹੈ ਇਨ ਕਿਸਮ ਦੀ ਕਿ ਕਈ ਭਾਂਤ ਮਾਤਰ ਜਿਕਾ ਰੋਗ ਹੈ ਉਨਰੇ ਪ੍ਰਤੀਆ ਪ੍ਰਤੀਰੋਧਕਤਾ ਰੱਖਿਆ ਕਰੇ, ਰੋਗ ਨਹੀਂ ਲਾਗੇ ਕਿਉਂ ਮਤਲਬ ਉਹ ਹੈ। ਗਵਾਰਾ ਮਹੀਨੇ HG2-20 ਆ ਗਵਾਰੀ ਜਿਕੀ ਕਿਸਮ ਹੈ। ਆ ਵਰਸਾ ਆਧਾਰਿਤ ਪਰਿਸਥਿਤੀਆਂ ਮਹੀਨੇ ਬਹੁਤ ਹੀ ਬੜੀਆ ਉਪਜ ਦਿਆ ਕਰੇ। ਇੰਡੀ ਜਿਕੀ ਪੱਤੀਆਂ ਹੈ ਖੁਰਦਰੀ, ਫਲੀਆਂ ਲੰਬੀ ਔਰ ਦਾਣਾ ਜਿਕਾ ਹੈ ਮੋਟਾਵੇ। ਇਨ ਕਿਸਮ ਦੀ ਜਿਕੀ ਪਕਾਵ ਅਵਧੀ ਹੈ ਵਾ 90 ਦਿਨ ਸੋ ਲਈ 100 ਦਿਨ ਹੋਇਆ ਕਰੇ। ਪੈਦਾਵਾਰ ਦੀ ਆਪਾਂ ਬਾਤ ਕਰਾਂ ਤੋ 8-9 ਕੁਇੰਟਲ ਪ੍ਰਤੀ ਏਕੜ ਹੋਇਆ ਕਰੇ। ਇਨ ਕਿਸਮ ਦੇ ਮਹੀਨੇ ਜੀਵਾਣੂ ਹੈ, ਪੱਤਾ ਅੰਗਮਾਰੀ ਜਿਕੋ ਰੋਗ ਹੈ, ਜੜਗਲਨ ਹੈ, ਹਾਥੇ ਅਲਟਰਨੇਰੀਆ ਅੰਗਮਾਰੀ ਰੋਗਾਂ ਦੇ ਪ੍ਰਤੀ ਪ੍ਰਤੀਰੋਧੀ ਆ ਹੋਇਆ ਕਰੇ। ਕਿਸਾਨ ਭਾਈਆਂ ਆ ਹੀ ਜਾਣਕਾਰੀ ਕਿ ਬਈ ਗਵਾਰ ਫਸਲ ਦੀ ਕਿਸਮਾਂ ਔਰ ਉਨਰੀ ਕਈ ਕਈ ਵਿਸ਼ੇਸ਼ਤਾ ਹੋਇਆ ਕਰੇ ਹੈ। ਕ੍ਰਿਸ਼ੀ ਜਗਤ ਪ੍ਰੋਗਰਾਮ ਰੋ ਭਗਤ ਪੂਰੋ ਵੇਰੀਓ ਹੈ ਆਪ ਸਾਥੀ ਦਿਨੇਸ਼ ਰਾਣੇ ਜਾਨੇ ਸ਼ੇਖ ਦਿਰਾਓ। ਰਾਮ ਰਾਮ।